ਇਹ ਪਸੰਦੀ ਆਪ ਸਭੀ ਕੀ ਫਰਮਾਇਸ਼ ਅਮਲੇਸ਼ਵਰ ਸੇ ਤੁਮਨ ਸੁਮਨ ਮਿਥਲੇਸ਼ ਤਾਰਨੀ ਸੂਰਜ ਜੋਤੀ ਔਰ ਰਿਆਂਸ਼ ਭਾਟੇਪਾੜਾ ਸੇ ਦੁਆਰਿਕਾ ਪ੍ਰਸਾਦ ਵਰਮਾ ਕਿਸ਼ੋਰ ਕੁਮਾਰ ਆਦਰਸ਼ ਨਗਰ ਮਚੋਲ ਸੇ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਔਰ ਸੌਰਵ ਸ਼ਰਮਾ ਆਪ ਸਭੀ ਨੇ ਸੁਣਨਾ ਚਾਹਾ ਹੈ ਕੁਮਾਰ ਸਾਨੂ ਕੀ ਆਵਾਜ਼ ਮੈਂ ਆਓ ਪਿਆਰ ਕਰੀਏ ਫਿਲਮ ਕਾ ਯੇ ਨਗਮਾ।